ਕਿਨੇਰਾ ਘੱਟ ਘੱਟ ਵਿਅਕਤੀ ਤਸਲ ਵਿੱਚ ਜਿਹਦਾ ਮਤਲਬ ਦਾ ਲੜਕੇ ਦਾ ਰਿਮੂਵਰ ਨਾ ਦੇ ਜੀ ਦੀ ਤਬੈਲਡੋਨਾ ਵਿਟਾਮਿਨ ਸੀ ਫੇਸ ਵਾਸ਼ ਵੇਲੇ ਕੀ ਦੇ ਮਤਲਬ ਦਾ ਦੇ ਜਿਹਦੀ ਫੇਸ ਵਾਸ਼ ਕਿਮੁਖ ਸਦਸ ਐਕਟਿਵ ਇੰਗਰੀਡੀਐਂਟ ਚੂਲੀ ਬਜਰੀ ਕਮ ਜਨੇਮ ਦਾ ਫੇਸ ਵਾਸ਼ ਇਸਤੇਮਾਲ ਇਹਨੂੰ ਪਰ ਰਵਾਨ ਵਕਤ ਬੇਦੀ ਪਮਕ ਮਾਨੇ ਵਿਖਤਨ ਰਾਜ਼ੀ ਰਵਾਨ ਵਕਤ ਬੇਦੀ ਪਮਕ ਮਾਨੇ ਜਿਹਦੇ ਨੂੰ ਬਿਲਕੁਲ ਫਿਰ ਸਰੇ ਨਾ ਰਾਜ਼ੀ ਆਓ ਦੀ ਪਮਕ ਮਾਨੇ ਜਿਹਦੇ ਨੂੰ ਬਿਲਕੁਲ ਨੁਕਸਾਨ ਤਾਵਾਨ ਬੋਰ ਤੋਂ ਬਿਲਕੁਲ ਨਾ ਮਿਲਾਵੇਗੀ ਉਹਨਾਂ ਦਾ ਮਖਦ ਸਫਾਈ ਦੇ ਪਾਰ ਬਿਹਤਰੀਨ ਔਰ ਆਲਾ ਤਰੀਨ ਫੇਸ ਵਾਸ਼ ਬੈਲਡੋਨਾ ਵਿਟਾਮਿਨ ਸੀ ਫਾਰਮੂਲਾ ਫੇਸ ਵਾਸ਼ ਕੁਮਚੀ ਸਾਸ ਮੁਖ ਮਾਨੇ ਕਚਰੀ ਨਰੀ ਨਰੀ ਵਿਖਤੀ ਦੀ ਦਾ ਬਦਲ ਮਜ਼ਾ ਮਜ਼ਾ ਗਾਲ ਮੂਲ ਗੋਲ ਮੁਖ ਮੁਬੀਨ ਜ਼ਾ ਸਰੀ ਮੋਰ ਨ ਦੇਗਾ ਨਾ ਸਾਸ ਬਜਦਨ ਮਤਲਬ ਦੀ ਮਾਨੇ ਮਖਲਾ ਸਵਿਨ ਸੀ ਦੋ ਮੈਂ ਇਸ ਦਰੀ ਮੈਂ ਮਖ ਨੋ ਚੀ ਆਮ ਸਾਬੂਨ ਯਾ ਆਮ ਫੇਸ ਵਾਸ਼ ਇਸਤੇਮਾਲ ਹੋਈ ਨਬਾ ਰੈਗੂਲਰ ਸੀਜ਼ ਇਸਤੇਮਾਲ ਕੋ ਅਗੇ ਦੇ ਬਾਰੇ ਤਾਸੁਲ ਬਕਾਰ ਦਾ ਰਚੀ ਤਾਸੁ ਰੈਗੂਲਰ ਕਮ ਸੀਜ਼ ਇਸਤੇਮਾਲ ਹੀ ਅਗੇ ਇਸਤੇਮਾਲ ਕੇ ਜੀ ਬਿਹਤਰੀਨ ਮਖਦ ਭਾਰਤ ਬੈਲਡੋਨਾ ਵਿਟਾਮਿਨ ਸੀ ਫੇਸ ਵਾਸ਼ ਬੈਲਡੋਨਾ ਵਿਟਾਮਿਨ ਸੀ ਫਾਰਮੂਲਾ ਕਰੀਮ ਔਸੰਗ ਚ ਮਾ ਜ਼ਿਕਰ ਕੋਲੂ ਚ ਮਤਲਬ ਜ਼ਮੰਗ ਕਮ ਡਰਾਰ ਔਰ ਮਾਨਾ ਦਕ ਮਕਲੀ ਜ਼ਮੰਗ ਰਾਰ ਸਕੋਲੀ ਜ਼ਨ ਬਲਕਿ ਜ਼ਮੰਗ ਕਮ ਡਰਾਰ ਔਰ ਮਾਨਾ ਦਾ ਦਦਕ ਡਰਾਪ ਦਕ ਮੁਕਬਾਨੀ ਜ਼ਮੰਗ ਕਮ ਇਨਸ਼ਾਅੱਲਾ ਕਮ ਡਰਾਰ ਔਰ ਮਾਨਾ ਦਕ ਕਮ ਜ਼ਮੰਗ ਦ ਸਲਵਖਤ ਲਾ ਗਰਬੋ ਇਨਾਮਾਤ ਤਕਸੀਮ ਉਪਦੀ ਦੇ ਬਾਰੇ ਉਡੀਰ ਆਸਾਨ ਪ੍ਰੋਜ਼ਿਦਾਰੇ ਤਾ ਸੁਬ ਬਾਜ਼ਾਰ ਤੋਰਸ਼ੀ ਔਰ ਦੁਕਾਨਦਾਰ ਤੋ ਬੂ ਇਮੰਗਲ ਬੈਲਡੋਨਾ ਵਿਟਾਮਿਨ ਸੀ ਕਰੀਮ ਰਾਕਾ ਸਬੋਰਤਵਾਈ ਤਾਸ ਬੋਰਤਵਾਈ ਇਮੰਗਲ ਬੈਲਡੋਨਾ ਵਿਟਾਮਿਨ ਸੀ ਕਰੀਮ ਰਾਕਾ ਬੈਲਡੋਨਾ ਵਿਟਾਮਿਨ ਸੀ ਕਰੀਮ ਦਿਸੇ ਉਹ ਕਰੀਮ ਦੀ ਜਿਦਾ ਖੋਸ਼ ਪੱਕੇ ਤਾਸ ਤੋ ਦਨਾ ਦਨਾ ਫਰਕ ਮੈਂ ਸੁਸਈ ਚਮਕ ਕੇ ਮੁਸਪਿਨ ਵਾਲੇ ਰਲ ਲਈ ਆਓ ਦਿਨ ਇਲਾਵਾ ਦੀ ਕਰੀਮ ਡੱਬੀ ਕੀ ਦਨਾ ਬਤਾਸ ਯੋ ਨੰਬਰ ਉਗੋਰੀ ਯੋ ਨੰਬਰ ਉਰ ਕੇ ਰਾਗਲੇ ਦੇ ਆਗਾ ਨੰਬਰ ਬਦਜ਼ਾਨ ਸਰ ਬਿਲਕੁਲ ਬਲਕਿ ਦਗਾ ਡੱਬੇ ਬਦਜ਼ਾਨ ਸਰ ਬਿਲਕੁਲ ਸੰਭਾਲ ਕੀ ਦੀ ਔ ਦਗਾ ਡੱਬੀ ਦੇ ਸੰਭਾਲ ਇਹ ਖੁਦੋ ਸਰਾ ਤਾਂ ਸੁਬਾ ਇਨਸ਼ਾਅੱਲਾ ਉਗੋਰੀ ਦਗਾ ਡੱਬੇ ਚ ਮੁਜ਼ਾਨ ਸਰ ਸੰਭਾਲ ਕੀ ਖੁਦ ਲੋ ਦ ਸੰਭਾਲ ਦ ਇਹ ਖੁਦੋ ਸ਼ੀ ਜੀ ਇਨਸ਼ਾਅੱਲਾ ਚ ਕੋ ਮਡਰਾਸ ਦਾ ਮੁਗਰਾ ਰਵਾਨਾ ਦੇ ਬਦੀ ਕੀ ਦਨਾ ਨਕਮ ਨੰਬਰ ਪੋਤ ਦੇ ਆਗਾ ਨੰਬਰ ਬਡਰਾ ਕੀ ਰੋਜ਼ੀ ਕੁਰਾਂਦਾਜ਼ੀ ਕੀ ਬਰੋਜ਼ੀ ਦਾ ਨਦ ਚ ਖਾ ਮਖਾ ਬਰੋਜ਼ੀ ਜ਼ਕਾ ਚ ਅਤਲਕ ਡਬੀ ਦੀ ਉਹ ਅਤਲ ਕੋ ਕੀ ਦਨਾ ਅਤਲਕ ਨੰਬਰ ਹੀ ਉਹ ਦਦੀ ਕੀ ਦਚਾ ਨੰਬਰ ਰੋਜ਼ੀ ਦਚਾ ਨਾ ਰੋਜ਼ੀ ਦਦੀ ਮਾਲੂਮਾਤ ਬਕੀ ਗਨੁ ਜ਼ਦਾ ਵਮ ਚੀ ਬੈਲਡੋਨਾ ਵਿਟਾਮਿਨ ਸੀ ਕਰੀਮ ਕੀ ਦਨਾ ਨਕਮ ਨੰਬਰ ਰਾਗਲੇ ਨੇ ਆਗਾ ਨੰਬਰ ਬਤਾ ਸੁਜ਼ਾਨ ਸਰ ਬਿਲਕੁਲ ਡਬੇ ਬਦਜ਼ਾਨ ਸਰ ਸੰਭਾਲ ਕੀ ਦੇ ਦੋ ਕੁਰਾਂਦਾਜ਼ੀ ਇੰਤਜ਼ਾਰ ਕੋਈ ਉਹ ਦੋ ਕੁਰਾਂਦਾਜ਼ੀ ਕੀ ਮੰਗਾ ਇਨਾਮਾਤ ਚ ਮੰਗੋ ਵਰਕੂ ਪਾਗੀ ਕੀ ਟੋਲ ਨਾ ਘਟਨਾ ਮਹਿਰਾਨ ਮੋਟਰ ਕਾਰ ਦੇ ਮੋਟਰ ਵਿਨਰ ਜੋੜੀ ਦੇ ਸ਼ੀ ਉਮਰੀ ਮੁਕੰਮਲ ਪੈਗੀ ਜਿੱਦਰ ਲਾ ਸਕੋ ਲੈ ਸੀ ਔਰ ਦਿਨ ਇਲਾਵਾ ਦ ਫਰਿਜ ਦ ਵਾਸ਼ਿੰਗ ਮਸ਼ੀਨ ਉਹ ਦੀ ਸਰਤ ਲਿਸ਼ੀ ਵੀ ਬਲਾ ਇਨਾਮਾਤ ਸਲਵੀ ਉਖਤੂ ਲੱਖ ਰੁਪਓ ਘਟ ਇਨਾਮਾਤ ਖੁਦ ਅਗੇ ਯਾਦ ਲਰੀ ਚੀ ਦਾ ਕਮ ਅਡਰਾਸ ਮੰਗਰਾ ਰਵਾਨਾ ਦ ਦਾ ਦ ਟੂਲੀ ਦੁਨੀਆ ਡਰਾ ਦਾ ਨਾ ਦੇ ਜਮਤ ਬੇਰ ਦੇ ਉਜ਼ੇ ਡਰਾ ਦਾ ਦ ਟੂਲੀ ਦੁਨੀਆ ਡਰਾ ਦਾ ਯਾਨੀ ਮਤਲਬ ਦੁਨੀਆ ਕੇ ਜੋ ਬਕਮ ਜੇ ਕਮ ਤਸੋ ਜ਼ਮੰਗ ਕ੍ਰੀਮ ਮੋਚਾ ਤੇ ਲੀ ਗਲੀ ਵੀ ਯਾ ਚਾ ਇਸਤੇਮਾਲ ਕੀ ਵੀ ਨਾ ਦਾ ਬਦ ਟੂਲੀ ਦੁਨੀਆ ਡਰਾ ਵੀ ਉਹ ਦੇ ਕੇ ਬਜਦਨ ਉਹ ਦਾ ਹਰ ਚਾ ਚ ਸਰੂਤ ਲਗ ਬੇ ਰਹੂਤੀ ਵੀ ਕ੍ਰੀਮ ਉਹ ਡਬੇ ਸਿਰਫ 400 ਰੁਪਏ ਬਾਨੇ ਦੇ ਦਮ ਜ਼ਮੰਗ ਬੈਲਡੋਨਾ ਵਿਟਾਮਿਨ ਸੀ ਫੇਸ ਵਾਸ਼ ਦੇ ਦ ਅਗੀ ਕੀਮਤ 300 ਰੁਪਏ ਦੇ ਦੇਣ ਇਲਾਵਾ ਦੇ ਸਰ ਜ਼ਮੰਗ ਦ ਅਰਜੈਂਟ ਵਾਈਡਨਿੰਗ ਦ ਪਾਰੇ ਯਾਨੀ ਮਤਲਬ ਅਗਰ ਜਿਨੇ ਯਾ ਗਲਤ ਚਾ ਬੇ ਇੰਤਹਾ ਤੋੜ ਦੇ ਔਰ 150 ਤਰ ਜ਼ਰਜ਼ਾਨ ਸਪਿਨੇਬਲ ਵਾਲੀ ਦ 150 ਤਰ ਜ਼ਰ ਸਪਿਨੇ ਦੋ ਦਬਾਰਾ ਬਲੀ ਫਾਰਮੂਲਾ ਸਿਰਮ ਮਿਲਾਵੀ ਯਾਨੀ ਬੈਲਡੋਨਾ ਵਿਟਾਮਿਨ ਸੀ ਸਿਰਮ ਮਿਲਾਵੀਗੀ ਅਰਜ਼ਾਨ ਹੁੰਦੇ ਕੁਆਲਿਟੀ ਡੇਰ ਜ਼ਿਆਦਾ ਬਿਹਤਰ ਦਾ ਆਗ ਸਿਰਮ ਦੇ ਚਤਾਸ ਤੋ ਖਲਕੋ ਜਿਦਨ ਉਪ ਸ਼ੀਸ਼ੋ ਪ ਬੋਤਲ ਕੇ ਚੋਲੀ ਵੀ ਔਰ ਦਰਬਾਨੀ ਪ ਜ਼ਰ ਦੋਲ ਸਵਾ ਪਿੰਜ਼ਲ ਸਵਾ ਦਰੀਜ਼ ਰੁਪਏ ਬਾਨੇ ਖਰਸਈ ਦੀ ਕੀ ਦ ਟੋਲ ਨਗਟ ਮਸਲੇ ਦਾ ਵੀ ਮੁਹਤਰਮੀ ਸਮੀਨੀ ਲਗਤ ਵਜੂਦ ਹੋੜ ਮ ਆਇਸ਼ਾ ਔਰ ਅਮਰੀਨ ਕਤਜ਼ਮ ਆਵਾਜ਼ ਔਰ ਲਗਤ ਵਜੂਦ ਹੋੜ ਮ ਦੀ ਕੀ ਗਟ ਮਸਲੇ ਦਾ ਵੀ ਚਿਦਾ ਦੀ ਸਿਰਮ ਦਨਨ ਚ ਕੋ ਮਟੀਰੀਅਲ ਦਿੰਦਾ ਦੁਮਰ ਗ੍ਰਾਂ ਨੇ ਵੀ ਦਾ ਬਾਹਰ ਚ ਕੁਮ ਡਬੇ ਦੇ ਕਮ ਬੋਤਲ ਦੇ ਯਾਨੀ ਸ਼ੀਸ਼ੇ ਵਾਲੇ ਕਮ ਬੋਤਲ ਨੇ ਦੀ ਜ਼ਾਲ ਕੀਮਤ ਡੇਰ ਜ਼ਿਆਦਾ ਤੁਈ ਲਗੇ ਸ਼ੀਸ਼ੇ ਬੋਤਲ ਜ਼ਬੂ ਹਮ ਚ ਲਗਾ ਉਸ ਲਗਾ ਬਾਜ਼ਾਰ ਕੀ ਕਮ ਮਿਲਾਵੀ ਕੀ ਦ ਚਾਈਨਾ ਨਕਮ ਬੋਤਲ ਰਾਜੀ ਬੇ ਦੀ ਲੈ ਪੈਕਿੰਗ ਕਰੇ ਵੀ ਉਡੇਰੀ ਅਗਾ ਅਗਾ ਨਾ ਵੀ ਤਰੇ ਨ ਜੋੜ ਕੜੀ ਵੀ ਲਗ ਡੋਲੇ ਡੋਲੇ ਕੜੀ ਅਗਾ ਦੇ ਸਵੀਚ ਦੀ ਬੋਤਲ ਜ਼ਾਨ ਲ ਕੀਮਤ ਤਕਰੀਬਨ 125 ਰੁਪਏ ਦੀ ਬੋਤਲ ਕੀਮਤ ਵੀ ਚਾਈਨਾ ਨੇ ਚਾਰਾ ਉੜੀ ਕਨੀ ਉਹ ਪਾਕਿਸਤਾਨੀ ਅਗਾ ਬੋਤਲ ਵਿੱਚ ਮਤਲਬ ਦਲਤੇ ਦੁਬਾਰਾ ਵੀ ਇੰਜੀ ਹੋ ਅਗੇ ਕੀ ਦੁਬਾਰਾ ਜਦੋਂ ਮਤਲਬ ਬੇਸ ਜੁਨਾ ਚ ਨੋ ਖਰਜ਼ਾਨ ਮਿਲਾਵੀ ਖੁ ਬਾਜ਼ੀ ਬਾਜ਼ੀ ਬੋਤਲ ਦੀ ਸਿੱਧੀ ਜਾਗੇ ਦੇ ਚਾਈਨਾ ਨਾ ਰੌੜੀ ਓਰੀਜਨਲ ਬੋਤਲ ਵੀ ਨੋ ਅਗਾ ਚ ਦੇ ਨੋ ਕਲ ਬਦੀ ਡੱਬੀ ਕੀ ਉਰਵਾ ਚ ਦਿਲ ਚ ਕਮਾ ਪੰਪਿੰਗ ਕੀ ਯਾ ਦਿਲ ਕਮ ਮੈਟਲਾਈਜ਼ ਪੈਕਿੰਗ ਉਰ ਲਊ ਕੀ ਨਦੀ ਕੀ ਦਨਨ ਇੱਕ ਮਟੀਰੀਅਲ ਜੁੰਦਾ ਜ਼ਿਆਦ ਨ ਜ਼ਿਆਦ ਚ ਡੇਰ ਜ਼ਿਆਦ ਗ੍ਰਾਂ ਨੂੰ ਦਰੀ ਉਮੀਮ ਸੋ ਰੁਪੂ ਵੀ ਤਾਸੋ ਬਾਨੇ ਦਾ ਬੋਤਲ ਸ਼ੀਸ਼ੇ ਵਾਲਾ ਬੋਤਲ ਖਰਸੇ ਤਾਸੋ ਬਾਨੇ ਦਾ ਪੰਪ ਖਰਸੇ ਲੱਗਿਆ ਵੀ ਤਾਸੋ ਬਾਨੇ ਦਾ ਡੱਬੇ ਖਰਸੇ ਮੈਟਲਾਈਜ਼ ਡੱਬੇ ਦਰ ਬਾਨੇ ਖਰਸੇ ਨਮੰਗ ਨ ਦਾ ਮੈਟਲਾਈਜ਼ ਡੱਬੇ ਜੋੜ ਕੜੇ ਦੇ ਨੰਚ ਦੇ ਨਮੰਗ ਦਾ ਸ਼ੀਸ਼ੇ ਵਾਲਾ ਬੋਤਲ ਜੋੜ ਕੜੇ ਦੇ ਨੰਚ ਦੇ ਨਮੰਗ ਪਦੀ ਕੀ ਪੰਪ ਜੋੜ ਕੜੇ ਦੇ ਮੁੰਗ ਚਿਦ ਨੂੰ ਯੂ ਸਿੰਪਲ ਦ ਪਲਾਸਟਿਕ ਯੋ ਡੱਬੇ ਜੋੜ ਕੜੇ ਦੇ ਆ ਡੱਬੇ ਚਿਦ ਨੂੰ ਅਰਜ਼ਾਨ ਹੁੰਦੇ ਜੀ ਦਗਾ ਕਮ ਚ ਪਲਾਸਟਿਕ ਵਾਲੇ ਕਮ ਟਿਊਬ ਦੇ ਦੀ ਟਿਊਬ ਕੀਮਤ ਚਿਦ ਨੂੰ ਜ਼ਿਆਦਾ ਤੋਂ ਜ਼ਿਆਦਾ ਜਮਾ